0: ਨੀ ਕਿੰਨਾ ਚਿਹਰ ਲਾਏਗੀ, ਇਹ ਗਾਣਾ ਪੰਜਾਬੀ ਹੈ ਜੀ ਹਮਾਰਾ।
1: ਕਿਆ ਬਾਤ ਹੈ ਭਾਈ, ਬਹੁਤ ਬੜੀਆ,
0: ਬਹੁਤ ਚਲਤਾ ਹੈ।
1: ਹਾਂਜੀ, ਤੋ ਪੰਜਾਬ ਕੀ ਪ੍ਰਿਸ਼ਠਭੂਮੀ ਪਰ ਇੱਕ ਫਿਲਮ ਵੀ ਆਈ ਥੀ, ਬਹੁਤ ਮਸ਼ਹੂਰ ਹੋਈ ਥੀ, ਔਰ ਵਹਾਂ ਕੇ ਗਾਇਕ ਹੈ ਜੋ ਬਹੁਤ ਮਸ਼ਹੂਰ ਹੋਏ ਥੇ, ਯਾਦ ਹੈ ਕਿਆ?
0: ਸਾਰੇ ਗਾਇਕ ਸਾਰੇ ਮਸ਼ਹੂਰ ਹੈ ਯਹਾਂ ਪੇ, ਹਮ ਵੀ ਮਸ਼ਹੂਰ ਹੈ ਮੈਡਮ ਯਹਾਂ ਪੇ ਹੈ, ਐਸੀ ਬਾਤ ਨਹੀਂ।
1: ਅੱਛਾ, ਆਪ ਕਿਸ ਲਈ ਮਸ਼ਹੂਰ ਹੈ ਭਾਈ, ਬਤਾਈਏ, ਬਹੁਤ ਬੜੀ ਅੱਛੀ ਬਾਤ ਹੈ ਇਹ ਤੋ।
0: ਹਮ ਰੇਡੀਓ ਰੇਡੀਓ ਕੇ ਲਈ ਮਸ਼ਹੂਰ ਹੈ, ਜੋ ਕਿ ਜਬ ਪ੍ਰੋਗਰਾਮ ਚਲਤਾ ਹੈ ਨਾ,
1: ਹਾਂ ਹਾਂ,
0: ਤੋ ਉਸਮੇ ਹਮ ਵੀ ਫੋਨ ਯਹਾਂ ਪੇ ਲੋਕਲ ਫੋਨ ਕਰਤੇ ਹੈ।
1: ਅੱਛਾ, ਮਤਲਬ ਫੋਨ ਕਰਨੇ ਕੇ ਲਈ ਮਸ਼ਹੂਰ ਹੈ ਕਿ ਆਪਕੀ ਕਾਲ ਹਰ ਪ੍ਰੋਗਰਾਮ ਮੇ ਲੱਗ ਜਾਤਾ ਹੈ, ਵਾਹ ਭਾਈ ਕਿਆ ਬਾਤ ਹੈ।
0: ਜੀ ਜੀ ਜੀ ਜੀ
1: ਔਰ ਆਪਣੇ ਬਾਰੇ ਮੇ ਬਤਾਈਏ, ਕਰਤੇ ਕਿਆ ਹੈ ਆਪ?
0: ਹਮਾਰਾ ਮੈਡਮ ਫੂਡ ਸਪਲੀਮੈਂਟ ਕਾ ਕਾਮ ਹੈ।
1: ਅੱਛਾ,
0: ਹਮ ਤੋ ਯਹੀ ਕਹਤੇ ਹੈ ਕਿ ਨਸ਼ੋ ਸੇ ਦੂਰ ਰਹੋ, ਆਪਣੀ ਸਿਹਤ ਕਾ ਖਿਆਲ ਰੱਖੋ, ਜਲਦੀ ਸੁਬਹ ਉਠੋ, ਸੈਰ ਕਰੋ,
1: ਬਿਲਕੁਲ,
0: ਔਰ ਸਭ ਸੇ ਬੜੀ ਬਾਤ ਕਿ ਆਪਣੇ ਮਾਤਾ ਪਿਤਾ ਕੀ ਸੇਵਾ ਕਰੋ, ਉਨਕਾ ਆਸ਼ੀਰਵਾਦ ਲੋ।
1: ਬਿਲਕੁਲ, ਤੋ ਆਪ ਆਪਣੇ ਮਾਤਾ ਪਿਤਾ ਕੀ ਸੇਵਾ ਕਰਤੇ ਹੈ ਨਾ?
0: ਮੈਡਮ ਮੇਰੇ ਮਾਤਾ ਪਿਤਾ ਨਹੀਂ ਹੈ, ਮੇਰੀ ਉਮਰ ਇਸ ਟਾਈਮ ਬਹੁਤ ਜ਼ਿਆਦਾ ਹੋ ਗਈ ਹੈ, 67 ਹੈ।
1: ਅੱਛਾ, ਓਹੋ,
0: ਮੈਡਮ ਮੈਂ ਜਬ ਛੋਟਾ ਥਾ ਤੋ ਬੰਬਈ ਦੌੜ ਗਿਆ ਥਾ ਐਕਟਰ ਬਣਨੇ ਕੇ ਲੀਏ।
1: ਫਿਰ ਲੌਟੇ ਕੈਸੇ?
0: ਲੋਟੇ ਮੈਡਮ ਕਿਸਮਤ ਮੇ ਸਾਥ ਨਹੀਂ ਦਿਆ, ਮੈਂ ਵੀਰੂ ਦੇਵਗਨ ਕੇ ਸਾਥ ਥਾ।
1: ਬੜੀਆ,
0: ਹਾਂ ਜੀ,
1: ਆਪਕੀ ਤੋ ਆਵਾਜ਼ ਵੀ ਅੱਛੀ ਕੜਕਦਾਰ ਹੈ।
0: ਹਾਂ ਮੈਡਮ, ਵਕਤ ਨੇ ਆਪਨ ਕੇ ਸਾਥ ਵਫਾ ਨਹੀਂ ਕੀਆ, ਲੇਕਿਨ ਵਕਤ ਕੀ ਹਮ ਅਭੀ ਵੀ ਬਹੁਤ ਕਦਰ ਕਰਤਾ ਹੈ।
1: ਜੀ ਜੀ ਜੀ
0: ਬਿਲਕੁਲ ਮੈਡਮ, ਯਾ ਵਹਾਂ ਪੇ ਪਤਾ ਨਹੀਂ ਕਬ ਆਪਕੀ ਕਿਸਮਤ ਪਲਟੀ ਖਾ ਜਾਏ।
1: ਹਾਂ ਜੀ ਹਾਂ ਜੀ,
0: ਕਬ ਕਿਸਮਤ ਬਦਲ ਦੇ। ਔਰ ਦੇਖੋ, ਮੈਨੇ ਵਹਾਂ ਐਸਾ ਦੇਖਿਆ ਕਿ ਲੋਕ ਚਾਹੇ ਭੂਖੇ ਵੀ ਰਹਤੇ ਹੈ, ਕਹਤੇ ਹਮ ਰਹੇਂਗੇ ਮੁੰਬਈ ਮੈਂ, ਵਾਪਸ ਨਹੀਂ ਜਾਏਂਗੇ।
1: ਜੀ, ਬਹੁਤ ਸਾਰੇ ਜੋ ਐਸੇ ਕਲਾਕਾਰ ਹੈ ਜੋ ਅੱਜ ਆਕਾਸ਼ ਕੀ ਉਚਾਈਓਂ ਪਰ ਹੈ, ਉਹਨੇ ਵੀ ਬਹੁਤ ਸੰਘਰਸ਼ ਕੀਆ ਹੈ।
0: ਜੇ ਦਵਿੰਦਰ ਜੀ ਹਮਾਰੇ ਪੰਜਾਬ ਕੇ ਹੈ।
1: ਹਾਂ ਜੀ ਹਾਂ ਜੀ, ਬਿਲਕੁਲ,
0: ਇਹਨਾਂ ਨੇ ਬਹੁਤ ਸਟਰਗਲ ਕੀਆ ਹੈ। ਮੈਂ ਵੀ ਆਪਣੇ ਸ਼ੂਟਿੰਗ ਮੇ ਜਾਤਾ ਥਾ, ਮੈਂ ਵੀ
1: ਜੀ
0: ਸ਼ੂਟਿੰਗ ਮੇ ਜਾਤਾ ਥਾ, ਮੁਝੇ ਲਾਈਟ ਉਸਕਾ ਕਾਮ ਮਿਲ ਰਹਾ ਥਾ, ਲਾਈਟ ਮੈਨ ਕਾ।
1: ਅੱਛਾ ਅੱਛਾ, ਬੜੀਆ।
0: ਲੇਕਿਨ ਮੁਝੇ ਮੁਝੇ ਕਿਸੀ ਨੇ ਬਤਾਇਆ ਕਿ ਆਪਕੀ ਆਵਾਜ਼ ਹੈ ਲਾਈਟ ਮੈਨ, ਇਹ ਲੇਵਰ ਵਾਲੀ ਨਹੀਂ ਹੈ, ਆਪ ਕਿਸੀ ਸਾਈਡ ਮਾਸਟਰ ਕੇ ਸਾਥ ਮਿਲ ਜਾਓ।
1: ਅੱਛਾ, ਵਾਹ ਵਾਹ।
0: ਫਿਰ ਮੈਂ ਮਿਲ ਗਿਆ ਥਾ ਜੀ ਵੀਰੂ ਦੇਵਗਨ ਜੀ ਕੇ, ਅਜੇ ਦੇਵਗਨ ਜੀ ਕੇ ਪਿਤਾ ਜੀ ਹੈ, ਵੀਰੂ ਦੇਵਗਨ ਕੇ ਪਿਤਾ ਜੀ ਹੈ, ਉਨਕੇ ਸਾਥ।
1: ਅੱਛਾ ਅੱਛਾ,
0: ਤੋ ਬਸ ਕਾਲ ਸੁਣੀ ਹੋ ਗਈ ਇੱਕ ਦਿਨ ਰਾਤ ਕੋ, ਜਰਾ ਸੀ ਬਾਤ ਪੇ। ਮੈਂ ਮੈਨੂੰ ਬਤਾਇਆ ਉਨਕੇ ਕਮਰੇ ਮੇ ਚਲਾ ਗਿਆ, ਉਹਨਾਂ ਨੇ ਕਿਹਾ ਗੈਟ ਆਊਟ, ਬਾਹਰ ਨਿਕਲ ਜਾਓ।
1: ਅੱਛਾ,
0: ਬਸ ਬਾਹਰ ਆ ਗਿਆ, ਮੁਝੇ ਮੂਡ ਖਰਾਬ ਹੋ ਗਿਆ। ਮੈਨੇ ਕਿਹਾ ਯਾ ਤੋ ਯਹਾਂ ਪੇ ਮੇਰਾ ਹੋਟਲ ਥਾ, ਉਸ ਟਾਈਮ 10-10 ਵਰਕਰ ਕਾਮ ਕਰਤੇ ਥੇ, ਤੋ ਮੈਂ ਇਸੀ ਗੁਮਾਂਡ ਮੇ ਥਾ ਕਿ ਯਹਾਂ ਮੇਰਾ ਇਤਨਾ ਬੜਾ ਹੋਟਲ ਹੈ, 10 ਵਰਕਰ ਕਾਮ ਕਰਤੇ ਹੈ, ਯੇ ਵਹਾਂ ਮੁਝੇ ਝਿਣਕੇ ਮਾਰ ਰਹੇ ਹੈ, ਲੇਕਿਨ ਵੋ ਝਿਣਕੇ ਉਨਕੀ ਪਿਆਰ ਵਾਲੀ ਥੀ। ਅਗਰ ਸਹਿ ਜਾਤਾ ਤੋ ਆਜ ਮੈਂ ਕਾਮਯਾਬ ਹੋਤਾ।
1: ਇਸਮੇ ਦੋ ਬਾਤੇ ਹੈ, ਕਈ ਵਾਰ ਕਿਆ ਹੋਤਾ ਹੈ, ਬੜੋਂ ਕੀ ਡਾਂਟ ਆਪਕੇ ਲਈ ਬਹੁਤ ਮਾਇਨੇ ਰੱਖਤੀ ਹੈ ਔਰ ਅੱਛੀ ਵੀ ਲੱਗਤੀ ਹੈ, ਲੇਕਿਨ ਕਈ ਵਾਰ ਆਪਕਾ ਜਬ ਸੈਲਫ ਰਿਸਪੈਕਟ ਚੋਟਿਲ ਹੋਤਾ ਹੈ ਤੋ ਆਪ ਵਹਾਂ ਨਹੀਂ ਰਹਿਣਾ ਚਾਹਤੇ ਹੈ, ਤੋ ਯੇ ਆਪਨੇ ਆਪਣੇ ਆਪ ਚੁਣਾ। ਕੌਨ ਸਾ ਗਾਣਾ ਆਪ ਸੁਣਨਾ ਚਾਹਤੇ ਹੈ, ਕੌਨ ਸੀ ਫਿਲਮੇ ਦੇਖੀ ਹੈ ਧਰਮੇਂਦਰ ਜੀ ਕੀ ਜੋ ਬਹੁਤ ਪਸੰਦ?
0: ਸਾਰੀ ਫਿਲਮ ਦੇਖੀ ਹੈ ਮੈਡਮ, ਸਾਰੀ ਫਿਲਮ ਦੇਖੀ ਹੈ। ਕੁੱਤੇ ਮੈਂ ਤੇਰਾ ਖੂਨ ਪੀ ਜਾਊਂਗਾ, ਛੋੜੂਗਾ ਨਹੀਂ ਲਾਲਾ, ਬਹੁਤ ਫਿਲਮਾਂ ਦੇਖੀ ਹੈ ਮੈਡਮ, ਮੈਂ ਬਹੁਤ ਪਿਕਚਰ ਦੇਖੀ ਹੈ, ਕਿਆ ਕਿਆ ਨਾਮ ਬਤਾਊਂਗਾ ਇਸਕਾ, ਬਹੁਤ ਫਿਲਮਾਂ ਦੇਖੀ
1: ਹੈ। ਅਬ ਬਤਾਈਏ ਕੌਨ ਸਾ ਗਾਣਾ ਸੁਣਵਾਏ ਆਪਕੋ?
0: ਇੱਜ਼ਤ ਫਿਲਮ ਦਾ ਗਾਣਾ ਸੁਣਾ ਦੋ ਜੀ, ਯੇ ਦਿਲ ਆਕਾਸ਼ਵਾਣੀ ਵੀ ਆਕਾਸ਼ਵਾਣੀ ਬਿਨਾ ਲਗਤਾ ਨਹੀਂ, ਹਮ ਕਿਆ ਕਰੇ।
1: ਅੱਛੀ ਬਾਤ ਹੈ ਜੀ, ਇੱਜ਼ਤ ਫਿਲਮ ਕਾ ਗਾਣਾ ਹੈ, ਬਹੁਤ ਬਹੁਤ ਸ਼ੁਕਰੀਆ ਆਪਨੇ ਫੋਨ ਕੀਆ ਔਰ ਇਤਨੀ ਸਾਰੀ ਬਾਤੇ ਸਾਝਾ ਕੀ। ਅਬ ਬਾਤਚੀਤ ਕੋ ਦੇ ਰਹੇ ਵਿਰਾਮ, ਆਪਕੋ ਸੁਣਾ ਰਹੇ ਇੱਜ਼ਤ ਫਿਲਮ ਕਾ ਯੇ ਗਾਣਾ।